0: ਲੜੀ ਸੰਦਰ ਕੀ ਕਲਾ ਕਲਾ ਦੱਸ ਹਾਂ ਤੁਸੀਂ ਬਿਲਕੁਲ ਕਤਲ ਵੀ ਸੀ ਯੂ ਮਾਮੂਲੀ ਚੁਣ ਡਾਕਟਰ ਰਵੀ ਠੀਕ ਸ਼ਾ ਅਗੇ ਤਾਂ ਯੂ ਪੇਸ਼ੈਂਟ ਵੇਰ ਸੀ ਮਤਲਬ ਡਾਇਰੈਕਟ ਸਰ ਠੀਕ ਸ਼ਾ ਅੱਲਾਹ ਤਾਲਾ ਸ਼ਫਾ ਵੇ ਠੀਕ ਸ਼ਾ ਲੋਸ ਕੇ ਸ਼ਫਾ ਵੀ ਉਹ ਕਲਾ ਕਲਾ ਦੱਸ ਵੀ ਯੂ ਤਕੜਾ ਗੌਟ ਚੁਕਮ ਡਾਕਟਰ ਰਵੀ ਕਹਿੰਦਾ ਗੌਟ ਹਸਪੀਟਲ ਕਹਿੰਦੇ ਮੌਜੂਦ ਵੀ ਪੇਸ਼ੈਂਟ ਵੇਰ ਸੀ ਹੋਰ ਸਰਾ ਠੀਕ ਨਾ ਸੀ ਨੋ ਦਾ ਹੋਗੁਰਾ ਦੇ ਹਰ ਸਦ ਅੱਲਾਹ ਤਾਲਾ ਚੁਕਮ ਅੱਲਾਹ ਤਾਲਾ ਤਰਫ ਨਵੀ ਕਹਿੰਦਾ ਨੋ ਦਾ ਹਬਰ ਅੱਛੇ ਇਹਦੇ ਚਿਕਮ ਡਾਕਟਰ ਸਿਲੈਕਟ ਕਰਾਈ ਦੇ ਕਰਕ ਦੇ ਬਾਰਾ ਨੋ ਆਗਾ ਮਾਸ਼ਾ ਅੱਲਾਹ ਤਕੜਾ ਓਡੇਰ ਕਾ ਬੇਲ ਚੁਕਮ ਡਾਕਟਰ ਦੇ ਠੀਕ ਸ਼ਾ ਨੋ ਆਗਾ ਚਿਕਲ ਰੁਸ਼ੀ ਬਿਆਬਾਇਨਸਲਾ ਪਤਾ ਲੱਗੀ ਸੀ ਇਨਸਲਾ ਡਿਜ਼ਰ ਚੁਕਮ ਦਰ ਰੋਂਦ ਹੈ ਕਰਕ ਤਾ ਨੋ ਖੇਰ ਕਸੀ ਕਾਲਵਨ ਜੀ ਮੁਕਸਰਾ ਬਲ ਸੁਕੋ ਦੇ ਕੰਦਰ ਦੇ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਅਲਹਮਦੁਲਿਲਾ ਠੀਕ ਠਾਕ ਜੀ ਸੋ ਖਬਰ ਹੈ ਕਿ ਕਿਵੇਂ ਦੇਣਾ
1: ਜੋ ਸਿਮਰ ਕ੍ਰਿਕਟਰ ਖਬਰ ਕੋ ਸ਼ਬਸ ਕਾ ਕਿਨਾ
0: ਸੋ ਖਬਰ ਕੀ
1: ਸਿਮਰ ਕ੍ਰਿਕਟਰ ਇਹ ਦੇ ਸ਼ਬਸ ਕਾ ਕਿਨਾ ਤੁਸੀਂ ਸਰ ਦੇ ਟੈਲੀਫੋਨ ਬਲਾਈਨ ਬੰਦੇ ਹੋ
0: ਜੀ ਜੀ ਸਰੰਗ ਸਹੀ ਕਰਾ
1: ਸਰ ਖਰੀ ਤਾਂ ਅਲਹਮਦੁਲਿਲਾ ਮਨੇ ਖੁਸ਼ ਨੰ ਦੇ ਫਾਸਲ ਜੇ ਤੋ ਸਰ ਮੈਂ ਖਬਰੇ ਉਸ ਲੈ ਹੋ ਤੋ ਸਮੇ ਕਲ ਮਿਲਾ ਉਕੋ
0: ਅੱਛਾ ਮਾਸ਼ਾਅੱਲਾ ਡੇਰਾ ਮਨੇ ਨਾ ਅਸ ਜ਼ਰੂਰ ਦੇ ਹਸਪਤਲ ਚੀਜ਼ ਤਰੇ ਬਈ ਤੇ ਕਾਲ ਉਕੋ
1: ਅਮਨ
0: ਰੇਡੀਓ ਕਰਕ ਕੜੇ ਜੀ ਠੀਕ ਸ਼ਾ ਡੇਰਾ ਮਨਨਾ ਯੋ ਜਹਾਨ ਬਨ ਕਾਲ ਕਵਲੀ ਆਮੀਨ ਆਮੀਨ ਡੇਰਾ ਜੀ ਤਮਨਾ ਓਕੇ ਲਾਫਿਸ ਯੋ ਜਹਾਨ ਬਨਨਾ ਕਾਲੀ ਕੜੋ ਨੋ ਸਹੀ ਕਸੀ ਜੀ ਕਾਲ ਬਨੇ ਬਲਸੋ ਕੋ ਦਿਖਾ ਦੇਣਾ ਦੇ ਅਸਲਾਮ ਅਲੈਕੁਮ ਫਾਰੂਕ ਭਾਈ ਤਾ ਬੁਰਗਾਮ ਸ਼ੇ ਹਰ ਕੱਲੇ ਬਖੇ ਰੋਲੇ ਅਮਨ ਦਾ ਅਲਹਮਦੁਲਿਲਾ ਠੀਕ ਠਾਕ ਤੁਸੀਂ ਕਿ ਨਾ ਬਿਲਕੁਲ ਸਹੀ ਡੇਰਾ ਮਨਨਾ ਫਾਰੂਕ ਭਾਈ ਸ਼ੇ ਬੁਰਗਾਮ ਸ਼ੇ ਦੀ ਕਾਲ ਬੁਕੋ
1: ਬਸ ਗਾਇਬਾ ਬਰਜ ਤਾਸ਼ੋ ਪ੍ਰੋਗਰਾਮ ਡਾਕਟਰ ਸਾਹਿਬ ਅਲਾ ਮਾਡੇ ਟ੍ਰਾਈ ਯੋ ਕਲਾ ਮੁੰਗੋ ਇਸ਼ੀ ਤਬ ਇਨਾਮ ਦੇ ਨਾ ਹਾਸਿਲ ਕੋ ਕੋਡਰਾ ਮੁਸ਼ਕਿਲ ਹੋਇਆ ਇਨਾਮ ਹਾਸਿਲ ਹੋਵਲ
0: ਜੀ ਨੰਬਰ ਰੀਜ਼ਤ ਬੀਜ਼ੀ ਹੋ
1: ਡੇਰ ਜ਼ਿਆਦ ਬੀਜ਼ੀ ਹੋ ਜੀ ਡੇਰ ਜ਼ਿਆਦ ਮਾਡਰਾ ਟ੍ਰਾਈ ਕੋ ਮਦੇ ਹੋ ਕਲਾ
0: ਬਿਲਕੁਲ ਦਸੇ ਬਸ ਅਗੇ ਖੋ ਦਰੇ ਕਸਾਨੋ ਤੇ ਚੁਗਮ ਦੇ ਤੇ ਮਿਲਾਉ ਸ਼ ਬਲਕਿ ਸਲੋਰ ਤਾ ਔ ਪਦੇ ਕੀ ਹੋਯੂ ਤਰਾਹ ਚੁਕਮ ਦੇ ਸ਼ਾਮਿਲ ਦੇ ਠੀਕ ਸ਼ਾ ਆਗਾ ਬਾ ਉਸ ਵੋਰ ਵੀ ਨੋ ਬਸ ਤਰਾ ਚੁਕਮ ਦੇ ਕਨਾ ਕਾਗੇ ਤਾ ਪਤਾ ਨਹੀਂ ਨੋ ਤਰਾ ਗੁਰਾ 5000 ਰੁਪਏ ਦਰ ਵਤਲੀ ਦੇ ਆਬਾ ਉਸ ਵੋਰ ਵੀ ਨੋ ਖਪਲ ਪੈਸੇ ਚੁਕਮ ਦੇ ਆਬਾ ਰਸੀਵ ਕਵੇ ਹੋ ਚੁਕਮ ਔਰਤ ਬਨੇ ਕਲੀਨਿਕ ਇਫਤਤਾ ਵੀ ਠੀਕ ਸ਼ਾ
1: ਜੀ ਬਿਲਕੁਲ ਆਗਾ ਡਾਕਟਰ ਸਾਹਿਬ ਐਲਾਨ ਹੋ ਕਜਦਾ ਖੈਰ ਉਸ ਸਲਾਮ ਕਾ ਸੁਬਲ ਤੱਕ ਵਾਜੂ ਅਦਵਾਦ ਰਾਗੇ ਤਾ ਐਲਾਨ ਹੋ ਕਨਾ
0: ਆਵੋ ਬਿਲਕੁਲ ਸਨਾਨ ਚੁਕਮ ਦੇ
1: ਬਿਲਕੁਲ ਜੀ ਬਿਲਕੁਲ ਅਮਾਰ ਉਦਲ ਵਾਰ ਸਾ
0: ਸਹੀ ਸਹੀ ਸ਼ਾਨੂਰ ਸਹੀ ਕਨਾ
1: ਫਿਰ ਕੋ ਜੀ ਮਨਾ ਮੰਦਾ ਬਸ ਅੱਲਾ ਪਾਕ ਨੂੰ ਪਖਲ ਅਮਨ ਕੋ ਸਤਾ ਉਹ ਬਸ ਮਜਲਸ ਫਾਨ ਕਈ ਨੋਰ ਮਲਗਰੀ ਦੇ ਕਨ ਨਾ ਕਈ ਕਨਾ ਮਾ ਕੇ ਸਲਾਮ ਦੁਆ ਦੇ ਕੋ ਲਗਾ
0: ਠੀਕ ਸ਼ੋ ਡੇਰ ਜ਼ਿਆਤ ਮਨਨਾ ਡੇਰ ਮਨਨਾ ਓਕੇ ਲਾਫੀਜ਼ ਯੋ ਜਹਾਨ ਮਨਨਾ ਜੇ ਪ੍ਰੋਗਰਾਮ ਕੀ ਦੇ ਕਾਲ ਕੋ ਫਾਰੂਕ ਭਾਈ ਕਾਲ ਖੜੇ ਹੋ ਫਾਰੂਕ ਏਫਸੀ ਨੋ ਡੇਰਾ ਡੇਰਾ ਮਨਨਾ ਜੇ ਪ੍ਰੋਗਰਾਮ ਕੀ ਦੇ ਕਾਲ ਯੋ ਜਹਾਨ ਮਨਨਾ ਖਜੀ ਤੁਸ ਕਾਲ ਚੁਕਮ ਦਰਦੀ ਮੀ ਪੋ 0927291292 ਬੰਦੇ ਅਸਲਾਮ ਅਲੈਕੁਮ
1: ਵਾਲੇਕੁਮ ਅਸਲਾਮ ਵਰਹਮਤੁਲਲਾਹਿ ਵਬਰਕਾਤੁਹ
0: ਜੀ ਸੁਖ ਖਬਰ ਕਿ ਵਿਕਮ ਜਨਾ
1: ਸਾਹ ਹੋ ਜੇ ਕੁਮ ਸੜੀ ਨੋਮ ਗਟਲਾ ਵੇ
0: خیر اغلی گوره عمر دی بیش دی گوره اوز مداغه تو فاروق بایی سرمی خبری که ولی ما چه تر با گوره اوز ور وی کنه 5000 روپه رو تلی دی تر پا خیر اغلی سرمی ماشی در تا بیایی
1: در مال
0: شاخو در مال شاخو تر دی منی که نمانی بیا بلکل تر گوره چه تر نمانی سک کنه بیوی چه منی سرنگی بالکل شاطر پاتا دی بھی نہ لگی جی گور آنند پہ پروگرام کے لگا جی کون لگی جی کبھی بس مت پاتا ہوا گورا چتر پروگرام اور بھی ہو کالی لگی جی نا بس گورا یار دے گورا پروگرام کے ضرور یو دبی شاہ سرنگی ہر سڑی پل کے سمت ہو
1: خدا پاتا نہ انسان دا
0: بس مو تویل سے عثمان خٹے کال کرے مو مور تو گور بس دا ہو کور اندازی ماشاء اللہ لکشی طریقے سے روشلا پدے کی دانا چھ مطلب مو مطلب تر کڑے بھی یادین لبل نا گور بس قسمت تہ چھ تو وتل بس یو تر پک رو گئے بس ترا ان شاء اللہ دفتتی پور برسی شام بس اگر ان شاء اللہ پروگرام کی درتا ہوئی بیا پروگرام دینی دیر سے منی ور وئی نو اب ان شاء اللہ پروگرام کی ہوئی بے بے افتتی پور درسی شاہ 5000 روپے بے ان شاء اللہ درتا ملا بیجی بس ان شاء اللہ پہ اور ملاقات ہو جی شاہ دا خبر دی بگل بدلا بالکل بالکل داسے دے گورا گفٹ چکو یا تحفہ چکی مدو کیا مطلب 100 روپے والے نے بھی 200 روپے والے نے بھی خو تحفہ تحفہ بھی
1: بالکل
0: نو بس ترا ان شاء اللہ ملاقات بکی جی ترا نور شاہ ہوئی کا نام
1: الحمد للہ نن خود الحمد للہ تو تے راستہ تو تو خوشی نہ پتا راستہ پتا وا مو یو تکلیف من دیو غالا پا خال کڑو نال
0: ماشاء اللہ زبردست ہاں
1: یو ڈر غا تھینکس دو والا پا کا غا خان ختم
0: بس ترا اسپیشل دو گانی دی اند چاہ سے مشکلات وی اللہ تعالی دی ٹول مشکلات آسان کی شاہ بالکل تر ڈیرا ڈیرا من نا بس یار دگان کو یو سوتا شاہ امین امین ڈیرا ڈیرا مننا وعلیکم السلام یو جہان مننا ماشاء اللہ عمر ویش دشا کل کل دس وی کنا چی چا بر کے خبر رہو نا وی کنا یو کس بارے کی خبر رہو نہ بھی نو اچانک کس چکم داسے نمبودار شی گنا یا مطلب کمرے تر دن نہ وسی یا دل نہ داسے اچانک مطلب تیری شی یا داس اچانک رو شی گنا بیا اکثر وی تویے چے ماشاء اللہ عمر دی ویز دے گنا نو داسے ترہ چکم دے عمر ویز دے ذکر یوشن نو ڈائریکٹ پہ کال بنے ہرو گئے اچھا جی کسی کال بنے چے بل سوکو دے کیم دے نرسی السلام علیکم سو خبر کی ویکم ذرا
1: یو کر دیر نے جے تو پتہ یلان دیا ارے
0: بھائی شا صحیح نو خو خیر وش والا جے گنا
1: نو مو
0: او گنا ولی اللہ خبر ہے کہ گورا نوم پتہ خو لگی جو گورا خو نوم دسی کنا چھے ڈیر مینہ وال دسی وی چھا مطلب بھائی پروگرام اس چون کڑی ویاغی تا پتہ خو لگی جو سو گرو گئے در زکا نوم پشتنا در نکوی الحمدللہ بالکل ٹک ٹاک تب اخبال چھے
1: الحمدللہ الحمدللہ ماکاللہ جاکر پروگرام دیر خان کا کل نہ مد مر ٹرائی وہ قدم رہا
0: جی
1: حوالے قسمت نشانا تھا یہ تو مور ڈیرا ٹرائی کا بائن نم ڈیرا اور گا
0: جی
1: تریش بھائی دا بل ڈاکٹر لوڑل کا تھا
0: بس اگی خو خپل اگریمنٹ ہوا ختم شوال
1: اچھا
2: ماشاء الله خطه كلا دختار يا من مو اصل ولاد كره وماشاء الله

ਜੀ ਬਿਲਕੁਲ ਜ਼ਿੰਦਗੀ ਦਾ ਬਿਲਕੁਲ ਰਵਾਨਾ ਦੇ ਦਿਲ ਨਾਲ ਦੁਨੀਆਂ ਨਿਜ਼ਾਮ ਦੇ ਜਗਮ ਦੇ ਰਵਾਉਂਦਾ ਹੈ ਸੰਦਰ ਤਰ ਤੁਸੀਂ ਉਰਗਾਮ ਸੀ ਯੁਵਾ ਸੰਦਰ ਔਰ ਯੁਵਾ ਪਠਾ ਵੀ ਕਹਿਣਾ ਬਦਲ ਔਰ ਵੀ